0: 다시 가야 사지어서 다 딘지
1: ཁ་བེ་གོ་ཅིན་ནེ་དེ་ཐང་ནོ་ལ་དེ་བེ་གོ་ཅིན་དེ་ལུང་ཅིག་ཅིན་ན་རང་དོ་ང་གེ་དེན་ས་ཅིན་ན་རང་དོ་ཐ་དེ་ཡོ་ལེ་དེ་ནེ་ད་ར་རི་ཝང་ཀེ་ཀར་དེ་ཐི་ཡ་ལེ་ཐི་ལ་ཏོ་ཏ་བ་དེ་ཐེ་ས་ཆ་ནོ་དེ་དེ་མར་རེ་ལ་ཁ་བ་རེ་རི་པོ་གར་རི་ལ་ཁ་བ་རེ་རི་མེ་ལེ་པ་ཅི་ཝ་ཅི་མར་རེ་ལ་ཨར་བ་ན་ནོ་ཁ་ཅི་དེ་ཐ་
0: 디 만족 용보 사야셔라. 디 조 가래팅.
2: 아, 용보 디 조 신도리 조 야.
0: 신도리 조.
2: 메비 야 야바레 디 조 텐진디라. 아, 다 리 신여도 신장 도바이 도 도바자. 디 도바 도야 또 단지 야자 금벨티. 아, 딘진 거진 디 조 거진 용보 차디 거진 야자 금벨티. 디 노니 도 몰로바. 다 판얘기 야가도 디 디 다라 힌두니 클릭하디 디 내게 자고 지제데르라. 데르 텐네 디 카타나 효린 마선나. 되네 야 자슈티 야자 감바테다 되네 사용지서 되네 마마온지 치아세다 마마겐네 쳇란도네 아폴라야케 예서데 와마라
0: 아 셀라세
2: 다라베 고지네 다 마마마온지 치 데체여나데 니마체 라노레나 니마체 라마도 니마 니라마레나 니마 니인도 땡가시네데 레차조거리 찬올라 리마여나 데 제니세세 잘로 타레란도네 용가데사 ते चमसोते चोआ पेजितो यातो ते तरे नगेमेनि चोआ जेदला
0: नमे यनदा चिक लाबा दो इनशोरदा माजो युम्बोसागा माजो केशेजो जिला आबोचिन सेजो ति दोइन योमारबा तिजि दि मंगचा देयारबा ति चो जोंजेगा रेथुना
2: थामा ममा चोतान जेके चितो वेते देलाता नमा आगो जेनेता आपोला ओ जिसोले देदाते यमेक ता चितो वेते देल आ ताते गोचा ああ、まあ、よそれはで、アポラマンド、またマンドもさ、もうちゃうわり。で、そうせんどうもでも、がさアポランドだぞんれぞん。だそうせ、どうで。お、たばてんじとまとんじ。で、うましとどろり。たらべこじねて、たらりすじりてね、よくんどろて、まもんさ、もんさたち、ちょっとけちょくんどるしちゃんでて。あ、ろけらにれてね。だ、りかれれだ。ろけちょてん、ろけちょじに。たやもんだぞ。で、たらべこじね、え、こよつんだよめけ、お、がけけ、お、でさじゃんけんけ。
0: ちゃんとこれ、これ見たまとばけて、どんどんにほまら。あ、それ。あ、で、ちょっと待って、で、まあ、レパドメて、た、レパケロジュマソン。せてて、レパ単地ごじな、せんはせて、セランロ、ロンゴヨンベザやちてて、レパて、たとどん、とろろたつおさい。で、レマとばけて、ロンキシチョウェでてて、で、たらげ、ちゃんとこれ、ちゃんとこれ、ちゃんとこれ、ちゃれてて、ぺちゃげな、シャンティノに、トパコでちしとどんがだぞて、た、で、
2: lochung to tang ji tsaro de dro tang ji de dro yapo ma se taran de sil mari la ni ke to dum sing yo a de tu tu tu tara to dum le de ka tong si sil mari te ti kali kali ji du tong ge jen de la te zan zo ko ko de mon de le te ni ke ko de zan de le to no ge dum le de tara be ko ji ne te le ge tara